ਜਦ ਅੱਖੀਆਂ ਹੋ ਜਾਣ ਚਾਰ ਤੇ ਮਰਨਾ ਪੈਂਦਾ ਏ ਜਦ ਅੱਖੀਆਂ ਹੋ ਜਾਣ ਚਾਰ ਤੇ ਮਰਨਾ ਪੈਂਦਾ ਏ ਕੋਈ ਛੱਡ ਜਾਏ ਅੱਧ ਵਿਚਕਾਰ ਤੇ ਮਰਨਾ ਪੈਂਦਾ ਏ ਹਾਂ ਪਿਆਰ ਵੱਟੇ ਜੇ ਪਿਆਰ ਮਿਲੇ ਤੇ ਰੀਸ ਨਹੀਂ ਪਿਆਰ ਵੱਟੇ ਜੇ ਪਿਆਰ ਮਿਲੇ ਤੇ ਰੀਸ ਨਹੀਂ ਪਰ ਧੋਖਾ ਦੇ ਜਾ ਯਾਰ ਤੇ ਮਰਨਾ ਪੈਂਦਾ ਏ ਜੇ ਧੋਖਾ ਦੇ ਜਾ ਯਾਰ ਤੇ ਮਰਨਾ ਪੈਂਦਾ ਏ।

ਜਿਵੇਂ ਕੋ ਦੋਸਤੋ ਤੇ ਨਾਲ ਹੁਣ ਇੱਕ ਗੀਤ ਮੈਂ ਹੋਰ ਤੁਹਾਡੀ ਸੇਵਾ 'ਚ ਪੇਸ਼ ਕਰਦੇ ਹਾਂ ਫਿਰ ਉਸ ਤੋਂ ਬਾਅਦ ਕਰਦੇ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਜਿੱਦਾਂ ਵੀ ਹੋਇਆ ਫੇਸਬੁੱਕ ਦੇ ਜ਼ਰੀਏ ਵੀ ਕੋਸ਼ਿਸ਼ ਕਰਦੇ ਹਾਂ ਤੁਹਾਡੇ ਨਾਲ ਆਪਾਂ ਰੂਬਰੂ ਹੋਈਏ ਅਤੇ ਫਿਰ ਇੱਕ ਗੀਤ ਜਿਹੜਾ ਆ ਜਿਹਦੀ ਫਰਮਾਇਸ਼ ਮਿੱਤਰ ਕਰ ਰਹੇ ਨੇ ਰਾਜਵੀਰ ਜਵੰਦਾ ਹੁਣਾਂ ਦਾ ਇੱਕ ਗੀਤ ਹੈ ਅਤੇ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੰਦਾ ਫਿਰ ਉਸ ਤੋਂ ਬਾਅਦ ਕਰਦੇ ਹਾਂ ਜੀ ਗੱਲਬਾਤ ਮਿਹਰਬਾਨੀ ਹੈ ਸ਼ੁਕਰੀਆ

ਜੀ ਬਿਲਕੁਲ ਜੀ ਮਿੱਤਰੋ ਸਤਿ ਸ਼੍ਰੀ ਅਕਾਲ ਤੁਹਾਡੀ ਸਾਰਿਆਂ ਦਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਤੇ ਲਓ ਫਿਰ ਹੁਣ ਅਸੀਂ ਫੇਸਬੁੱਕ ਜ਼ਰੀਏ ਵੀ ਤੁਹਾਡੇ ਨਾਲ ਹੋ ਗਏ ਹਾਂ 104.6 FM ਤੋਂ ਜਿਹੜਾ ਕਿ 3:15 ਤੋਂ ਲੈ ਕੇ 4:45 ਤੱਕ ਮੇਰਾ ਤੁਹਾਡਾ ਸਾਥ ਰਹਿੰਦਾ ਹੈ ਸੋ ਤੁਹਾਡਾ ਸਵਾਗਤ ਇੱਕ ਵਾਰ ਫਿਰ ਅੱਜ ਇਸ ਪ੍ਰੋਗਰਾਮ ਦੇ ਵਿੱਚ ਤੇ ਕੱਲ ਵੀ ਦੋਸਤੋ ਥੋੜਾ ਲਾਈਵ ਹੋਏ ਸੀ ਤੇ ਕੱਲ ਸੱਤਾ ਬਿਰਵਾਲ ਉਹਨਾਂ ਦੇ ਸੰਬੰਧ ਦੇ ਵਿੱਚ ਥੋੜਾ ਲਾਈਵ ਹੋ ਕੇ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਸਾਂ ਕਿ ਸੱਤਾ ਬਿਰਵਾਲ ਹੁਣਾਂ ਦਾ ਜਿਹੜਾ ਸ਼ੋਅ ਹੈ ਇੱਕ ਪਲੇਠਾ ਸ਼ੋਅ ਜਿਹੜਾ ਆ ਉਹ ਇੱਥੇ ਹੋਣ ਵਾਲਾ ਹੈ ਸਵਾਮੀ ਨਾਰਾਇਣ ਕੰਪਲੈਕਸ ਜਿਹੜਾ ਹੈ ਉੱਥੇ ਇਹ ਜਿਹੜਾ ਸ਼ੋਅ ਹੋਣਾ ਹੈ ਅਤੇ ਉਸ ਸੰਬੰਧ ਦੇ ਵਿੱਚ ਕੱਲ੍ਹ ਲਾਈਵ ਹੋ ਕੇ ਗੱਲਾਂ ਬਾਤਾਂ ਤੁਹਾਡੇ ਨਾਲ ਆਪਾਂ ਕਰ ਰਹੇ ਸਾਂ ਕਿ ਭਾਈ ਇਹਦੀਆਂ ਜਿਹੜੀਆਂ ਟਿਕਟਾਂ ਨੇ ਸਿਰਫ $20 ਦੀ ਟਿਕਟ ਸੀ ਔਰ ਇਹ ਤੁਸੀਂ ਸੱਤਾ ਬਿਰਵਾਲ ਹੁਣਾਂ ਦੇ ਨਾਲ ਰਾਬਤਾ ਕਰਕੇ ਉੱਥੋਂ ਉਹਨਾਂ ਦੇ ਨਾਲ ਫੋਨ 'ਤੇ ਜਿਹੜੀਆਂ ਟਿਕਟਾਂ ਤੁਸੀਂ ਲੈ ਲੈਣੀਆਂ ਅਗਰ ਤੁਸੀਂ ਨਹੀਂ ਲਈਆਂ ਸਿਰਫ $20 ਦੀ ਟਿਕਟ ਆ ਪਹਿਲੀ ਵਾਰੀ ਉਹਨਾਂ ਨੇ ਸੋਚਿਆ ਕਿ ਆਪਣਾ ਸੋਲੋ ਜਿਹੜਾ ਇੱਕ ਸ਼ੋਅ ਉਹ ਲੈ ਕੇ ਤੁਹਾਡੀ ਇਸੇ ਵਾਰ ਵਿੱਚ ਹਾਜ਼ਰ ਹੋਏ ਨੇ ਬਹੁਤ ਬਾਕਮਾਲ ਕਲਮ ਹੈ ਉਹਨਾਂ ਦੀ ਅਤੇ ਉਹਦੇ ਨਾਲ ਨਾਲ ਗਾਇਕੀ ਦੇ ਵਿੱਚ ਵੀ ਉਹਨਾਂ ਨੇ ਆਪਣਾ ਹੁਣ ਹਰੇਕ ਜਗ੍ਹਾ ਦੇ ਉੱਤੇ ਜਿੱਥੇ ਵੀ ਕੋਈ ਨਿਊਜ਼ੀਲੈਂਡ ਦੀ ਸਟੇਜ ਹੋਈ ਤਾਂ ਉੱਥੇ ਉਹਨਾਂ ਨੇ ਆਪਣੇ ਜਿਹੜੇ ਗੀਤ ਹੈ ਉਹ ਗਾਏ ਅਤੇ ਸਾਡਾ ਫਰਜ਼ ਬਣਦਾ ਕਿ ਭਾਈ ਇਹੋ ਜਿਹੇ ਵਧੀਆ ਗਾਇਕੀ ਨੂੰ ਵਧੀਆ ਕਲਮ ਨੂੰ ਜ਼ਰੂਰ ਹੁੰਗਾਰਾ ਦੇਈਏ ਅਤੇ ਫਿਰ ਆਪਾਂ ਜ਼ਰੂਰ ਉਹਨਾਂ ਦਾ ਜਿਹੜਾ ਸਾਥ ਉਹ ਦੇਈਏ ਸਿਰਫ $20 ਦੀ ਟਿਕਟ ਆ ਅਤੇ ਸਵਾਮੀ ਨਾਰਾਇਣ ਕੰਪਲੈਕਸ ਜਿਹੜਾ ਕਿ ਪਾਪਾ ਟੋਏ ਟੋਏ ਦੇ ਵਿੱਚ ਹੈ ਉੱਥੇ ਇਹ ਜਿਹੜਾ ਸ਼ੋਅ ਜਿਹੜਾ ਉਹ ਲੈ ਕੇ ਹਾਜ਼ਰ ਹੋ ਰਹੇ ਨੇ ਸੋ ਆਮ ਸਟੇਜਾਂ 'ਤੇ ਤੁਸੀਂ ਦੇਖਿਆ ਹੈ ਉਹਨਾਂ ਨੂੰ ਕਿ ਹਮੇਸ਼ਾ ਉਹਨਾਂ ਨੇ ਜਿਹੜੇ ਆ ਉਹ ਗੀਤ ਗਾਏ ਆ ਸੋ ਬਸ ਤੁਹਾਡਾ ਹੁਣ ਉੱਥੇ ਆਉਣਾ ਜਿਹੜਾ ਆ ਉਹ ਬਾਕੀ ਬਣਦਾ ਆ ਕਿ ਤੁਸੀਂ ਉੱਥੇ ਜ਼ਰੂਰ ਪਹੁੰਚੋ ਅਤੇ ਮੈਂ ਅਮਰੀਕ ਸਿੰਘ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਜਿਹੜਾ ਕਿ ਹਮੇਸ਼ਾ ਅਸੀਂ ਮੰਗਲਵਾਰ ਨੂੰ ਤੁਹਾਡੇ ਲਈ ਲਾਈਵ ਜਿਹੜੀ ਗੱਲਬਾਤ ਆ ਉਹ ਲੈ ਕੇ ਹਾਜ਼ਰ ਹੋ ਜਾਈਦਾ ਅਤੇ ਪਲੈਨਟ FM 'ਤੇ ਤੁਸੀਂ ਇਸ ਪ੍ਰੋਗਰਾਮ ਨੂੰ ਕਦੇ ਵੀ ਦੁਨੀਆ ਭਰ ਦੇ ਵਿੱਚ ਕਿਤੇ ਵੀ ਤੁਸੀਂ ਇਸ ਨੂੰ ਸੁਣ ਸਕਦੇ ਹੋ 3:15 ਤੋਂ 4:45 ਤੱਕ ਤੁਹਾਡੇ ਰੇਡੀਓ ਸਟੇਸ਼ਨਾਂ 'ਤੇ ਜਿੱਥੇ ਵੀ ਤੁਸੀਂ ਕੰਮ ਕਰ ਰਹੇ ਹੋ ਮਾਣ ਬਖਸ਼ਦੇ ਹੋ ਸੋ ਤੁਹਾਡਾ ਸਭ ਦਾ ਤਹਿ ਦਿਲੋਂ ਧੰਨਵਾਦ ਅਸੀਂ ਕਰਦੇ ਹਾਂ ਅਤੇ ਨਾਲ ਹੀ ਨਾਲ ਜੇ ਆਪਾਂ ਨਿਊਜ਼ੀਲੈਂਡ ਦੀ ਗੱਲ ਕਰੀਏ ਦੋਸਤੋ ਹੁਣੇ ਹੁਣੇ ਸ਼ੋਅ ਦੀ ਗੱਲ ਹੋਈ ਆ ਸ਼ੋਅ ਦੇ ਵਿੱਚ ਹੁਣੇ ਹੁਣੇ ਜਿਹੜੇ ਮੰਡੇਲ ਬ੍ਰਦਰਸ ਆ ਉਹਨਾਂ ਨੇ ਵੀ ਆ ਕੇ ਕਾਫੀ ਰੌਣਕਾਂ ਜਿਹੜੀਆਂ ਨੇ ਲਾਈਆਂ ਚੌਥਾ ਲੋਕ ਨਾਚ ਮੇਲਾ ਜਿਹੜਾ ਆ ਉਹ ਵੀ ਹੋ ਕੇ ਹਟਿਆ ਦੋਸਤੋ ਸਹੀ ਐਤਵਾਰ ਨੂੰ ਅਤੇ ਤੁਸੀਂ ਭਰਮ ਹੁੰਗਾਰਾ ਦਿੱਤਾ ਸੇ ਉਸ ਜਿਹੜਾ ਲੋਕ ਨਾਚ ਮੇਲਾ ਆ ਉਸਨੂੰ ਸਲਾਹਿਆ ਅਤੇ ਜਿਹੜੀ ਉਹਨਾਂ ਦੀ ਗਾਇਕੀ ਹੈ ਬਾਕਮਾਲ ਗਾਇਕੀ ਹੈ ਬੜਾ ਆਨੰਦ ਆਇਆ ਉਸ ਫੋਕ ਚੀਜ਼ ਨੂੰ ਸੁਣ ਕੇ ਜਾਣੀ ਕਿ ਨਿਊਜ਼ੀਲੈਂਡ ਦੇ ਵਿੱਚ ਮੇਲਾ ਦਾ ਇਸ ਤਰ੍ਹਾਂ ਦੇ ਸ਼ੋਅ ਜਿਹੜੇ ਆ ਬਹੁਤ ਘੱਟ ਹੁੰਦੇ ਆ ਪਰ ਇਹ ਇੱਕ ਵਧੀਆ ਫੋਕ ਦੇ ਨਾਲ ਭਿੱਜਿਆ ਹੋਇਆ ਇਹ ਜਿਹੜਾ ਕੌਨਸਰਟ ਹੈ ਇਹ ਜਿਹੜਾ ਖਤਮ ਹੋਇਆ ਅਤੇ ਇਹਦੇ ਵਿੱਚ ਰੂਹ ਪੰਜਾਬ ਦੀ ਟੀਮ ਭਾਈ ਕਹਿੰਦੇ ਆ ਕਿ ਤੁਹਾਡਾ ਸਭ ਦਾ ਤਹਿ ਦਿਲੋਂ ਧੰਨਵਾਦ ਉਹ ਕਰਦੇ ਨੇ ਅਤੇ ਜਿੰਨੇ ਵੀ ਸਪੋਂਸਰ ਨੇ ਉਹਨਾਂ ਦਾ ਵੀ ਤਹਿ ਦਿਲੋਂ ਉਹ ਧੰਨਵਾਦ ਕਰਦੇ ਨੇ ਬਹੁਤ ਮਿਹਰਬਾਨੀ ਕਰ ਅਤੇ ਦਸ ਦੀ ਨਾਲ ਦੋਸਤੋ ਜੇ ਆਪਾਂ ਗੱਲ ਕਰੀਏ ਮਿਸ ਪੂਜਾ ਹੁਣਾਂ ਦੀ ਸ਼ੋਅ ਜਿਹੜੇ ਨੇ ਸ਼ੋਆਂ ਦੀ ਪਹਿਲਾਂ ਮੈਂ ਗੱਲ ਕਰ ਲਾਂ ਫਿਰ ਉਸ ਤੋਂ ਬਾਅਦ ਆਪਾਂ ਜੁੜਦੇ ਹਾਂ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਲਈ ਵੀ ਮਿਸ ਪੂਜਾ ਹੁਣਾਂ ਦਾ ਵੀ ਦੋਸਤੋ ਇੱਥੇ ਜਿਹੜਾ ਲਾਈਵ ਇਨ ਔਕਲੈਂਡ ਡਿਊ ਡਰੋਪ ਇਵੈਂਟ ਸੈਂਟਰ ਦੇ ਵਿੱਚ ਹੋਣਾ ਹੈ 1 ਅਗਸਤ ਨੂੰ ਹੋਣਾ ਹੈ ਅਤੇ ਇਹਦੀਆਂ ਟਿਕਟਾਂ ਵੀ ਤੁਸੀਂ ਅਗਰ ਨਹੀਂ ਲਈਆਂ ਤਾਂ ਫਿਰ ਟਿਕਟਾਂ ਤੁਸੀਂ ਜ਼ਰੂਰ ਲੈ ਲੈਣੀਆਂ ਜਿੰਨੇ ਵੀ ਮੇਜਰ ਆਊਟਲੈਟ ਨੇ ਉੱਥੋਂ ਤੁਸੀਂ ਲੈ ਸਕਦੇ ਹੋ ਇਵੈਂਟ ਫਾਈਂਡਾਂ ਤੋਂ ਵੀ ਲੈ ਸਕਦੇ ਹੋ ਅਤੇ ਨਾਲ ਨਾਲ ਜਿਹੜੀ ਮਹਿਫਲ ਮੀਡੀਆ ਪ੍ਰੋਡਕਸ਼ਨ ਹੈ ਉਹਨਾਂ ਦੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ ਇਸ ਸ਼ੋਅ ਸੰਬੰਧੀ ਬੀਬੀਆਂ ਭੈਣਾਂ ਦੇ ਲਈ ਇਹ ਸ਼ੋਅ ਹੋਣਾ ਹੈ ਅਤੇ ਤੁਸੀਂ ਵੀ ਸਮਾਂ ਜਿਹੜਾ ਹੈ 1 ਅਗਸਤ ਨੂੰ ਜ਼ਰੂਰ ਕੱਢਣਾ

ਬਾਕੀ ਹੋਰ ਜਾਣਕਾਰੀ ਤੁਸੀਂ ਫੋਨ ਜਿਹੜੇ ਦਿੱਤੇ ਨੇ ਪੋਸਟਰ ਦਿੱਤੇ ਉੱਥੇ ਵੀ ਜਾਣਕਾਰੀ ਤੁਸੀਂ ਪ੍ਰਾਪਤ ਕਰ ਸਕਦੇ ਹੋ ਅਤੇ ਨਾਲ ਨਾਲ ਦੋਸਤੋ ਅਸੀਂ ਹੁਣ ਗੱਲਬਾਤ ਕਰਾਂਗੇ ਕਾਫੀ ਕੱਲ੍ਹ ਪਰਸੋਂ ਤੋਂ ਜਿੱਦਾਂ ਹੀ ਇਹ ਫਿਲਮ ਜਿਹੜੀ ਹੈ ਪੰਜਾਬ 95 ਆਈ ਅਤੇ ਉਹਦੇ ਵਿੱਚ ਲੋਕਾਂ ਨੂੰ ਬੜਾ ਇੰਤਜ਼ਾਰ ਸੀ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਈਵਨ ਦਲਜੀਤ ਦੋਸਾਂਝ ਹੁਣਾਂ ਨੇ ਲਾਈਵ ਹੋ ਕੇ ਵੀ ਕਿਹਾ ਕਿ ਮੈਨੂੰ ਵੀ ਆਪ ਦੋ ਤਿੰਨ ਦਿਨ ਪਹਿਲਾਂ ਉਸਨੇ ਕਿਹਾ ਕਿ ਬਹੁਤ ਵੱਡੀ ਖਬਰ ਜਿਹੜੀ ਉਹ ਆਉਣ ਵਾਲੀ ਹੈ ਉਹਦਾ ਮਕਸਦ ਵੀ ਇਹੀ ਸੀਗਾ ਕਿ ਜਿਹੜੀ ਇਹ ਫਿਲਮ ਆ ਇਹ ਰਿਲੀਜ਼ ਹੋਣ ਵਾਲੀ ਹੈ ਸੋ ਉਹ ਫਿਲਮ ਤੁਹਾਨੂੰ ਵੀ ਪਤਾ ਕਿ ਦੇਖੋ ਜਦੋਂ ਸੱਚਾਈ ਸਾਹਮਣੇ ਆਉਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਫਿਰ ਸੱਚਾਈ ਨੂੰ ਰੋਕਣ ਦੇ ਲਈ ਦੇਖ ਲਓ ਕਿੰਨੀਆਂ ਤਾਕਤਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਹੋਰ ਐਸੀਆਂ ਬਹੁਤ ਫਿਲਮਾਂ ਨੇ ਕਹਿੰਦੇ ਕਿ ਜਿਹੜੀਆਂ ਕਿ ਰਿਲੀਜ਼ ਕਰ ਦਿੱਤੀਆਂ ਸੈਂਸਰ ਬੋਰਡ ਨੇ ਸੋ ਸੈਂਸਰ ਬੋਰਡ ਫਿਰ ਕਿਹਦਾ ਆ ਇੱਥੋਂ ਫਿਰ ਪਤਾ ਲੱਗਦਾ ਕਿ ਯਾਰ ਇਹ ਜਿਹੜੀ ਕਰਪਸ਼ਨ ਆ ਜਿਹੜਾ ਇਹ ਟੌਂਗ ਜਿਹੜੇ ਨੇ ਰਚਦੀਆਂ ਨੇ ਸਰਕਾਰਾਂ ਜਿੱਥੇ ਜ਼ੋਰ ਚੱਲਦਾ ਆ ਆਮ ਬੰਦਾ ਜਿਹੜਾ ਫਿਰ ਅਟਕਿਆ ਜਾਂਦਾ ਆ ਸੋ ਇਸ ਕਰਕੇ ਇਸ ਫਿਲਮ ਨੂੰ ਚਲਾਉਣ ਦੇ ਲਈ ਕਾਫੀ ਜਦੋਜਹਿਦ ਕਰਨ ਦੇ ਬਾਅਦ ਫਿਰ G5 ਦੇ ਉੱਤੇ ਜਿਹੜੀ ਇਹ ਜਿਹੜੀ ਫਿਲਮ ਆ ਰਿਲੀਜ਼ ਕਰ ਦਿੱਤੀ 48 ਘੰਟਿਆਂ ਬਾਅਦ ਫਿਰ ਇਸ ਦੇ ਉੱਤੇ ਜਿਹੜਾ ਬੈਨ ਆ ਉਹ ਲੱਗ ਗਿਆ ਪਰ ਬਹੁਤ ਸਾਰੇ ਲੋਕਾਂ ਨੇ ਇਹ ਦੇਖ ਲਈ ਮੈਨੂੰ ਲੱਗਦਾ ਹਜੇ ਸ਼ਾਇਦ ਜਿਹਨੇ ਨਹੀਂ ਦੇਖੀ ਮੈਨੂੰ ਲੱਗਦਾ ਡਾਊਨਲੋਡ ਕਰਕੇ ਰੱਖ ਲਈਆਂ ਗਈਆਂ ਫਿਲਮਾਂ ਹੁਣ ਪਿੰਡਾਂ ਦੇ ਵਿੱਚ ਵੀ ਦੇਖਿਆ ਦੇਖਣ ਨੂੰ ਮਿਲਿਆ ਕਿ ਪਿੰਡਾਂ ਦੇ ਵਿੱਚ ਵੱਡੀਆਂ ਸਕਰੀਨਾਂ ਲਾ ਕੇ ਸਾਰੇ ਪਿੰਡ ਨੂੰ ਇਕੱਠਿਆਂ ਜਿਹੜੀ ਫਿਲਮ ਦਿਖਾਲੀ ਗਈ ਹੈ ਸੋ ਸੱਚਾਈ ਬਿਆਨ ਕਰਦੀ ਹੈ ਫਿਲਮ ਇਹਦੇ 'ਚ ਕੋਈ ਸ਼ੱਕ ਨਹੀਂ ਧੰਨਵਾਦ ਕਰਦੇ ਹਾਂ ਉਹ ਸਾਰੀ ਟੀਮ ਦਾ ਕਿ ਜਿਨ੍ਹਾਂ ਨੇ ਇਹ ਫਿਲਮ ਬਣਾਈ ਆ ਜ਼ਰੂਰਤ ਹੋਣੀ ਚਾਹੀਦੀ ਆ ਜ਼ਰੂਰਤ ਦੇ ਨਾਲ ਦਲਜੀਤ ਦੋਸਾਂਝ ਹੁਣਾਂ ਨੇ ਵੀ ਇਹਦੇ ਵਿੱਚ ਬਾ ਕਮਾਲ ਜਿਹੜੀ ਭੂਮਿਕਾ ਉਹ ਨਿਭਾਈ ਹੈ ਸੋ ਇਹ ਫਿਲਮ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਜਾਣੀ ਕਿ ਛਣਛਣੀ ਉਹਨਾਂ ਨੇ ਇੱਕ ਹੋਰ ਛੇੜ ਦਿੱਤੀ ਵੀ ਕਿਸ ਤਰ੍ਹਾਂ ਜਿਨ੍ਹਾਂ ਨੇ ਉਸ ਦੌਰ ਨੂੰ ਨਹੀਂ ਸੀ ਦੇਖਿਆ ਜਾਂ ਫਿਰ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਨੇ ਉਸ ਦੌਰ ਨੂੰ ਨਹੀਂ ਸੀ ਦੇਖਿਆ ਕਿ ਕਿਵੇਂ ਹਾਲਾਤ ਸਨ ਜਸਵੰਤ ਸਿੰਘ ਖਾਲੜਾ ਜੀ ਦੇਖ ਲਓ ਵੀ ਕਿਵੇਂ ਉਹਨਾਂ ਨੇ ਆਪਣਾ ਪਰਿਵਾਰ ਦੀ ਪਰਵਾਹ ਨਾ ਕਰਦਿਆਂ ਹੋਇਆ ਉਹਨਾਂ ਨੂੰ ਪਤਾ ਸੀ ਕਿ ਸਭ ਕੁਛ ਹੋਣਾ ਹੈ ਮੇਰੇ ਨਾਲ ਪੜ੍ਹੇ ਲਿਖੇ ਇਨਸਾਨ ਹੋਣ ਦੇ ਨਾਲ ਨਾਲ ਜਜ਼ਬਾ ਸੀ ਉਹਨਾਂ ਦੇ ਕੋਲ ਸੋ ਉਹ ਫਿਲਮ ਦੇਖਦਿਆਂ ਉਸ ਫਿਲਮ ਦੀ ਗੱਲ ਕਰਦਿਆਂ ਦੋਸਤੋ ਗੱਚ ਜਿਹੜਾ ਉਹ ਭਰ ਆਉਂਦਾ ਹੈ ਵੀ ਕਿੱਦਾਂ ਕਿੰਨੇ ਨੌਜਵਾਨ ਹਜੇ ਦੇਖ ਲਓ ਹਜੇ ਉਹ ਕਹਿੰਦੇ ਨੇ ਕਿ 3 ਜ਼ਿਲ੍ਹਿਆਂ ਦੀ ਹਜੇ ਗੱਲ ਉਹਨਾਂ ਨੇ ਕੀਤੀ ਸੀਗੀ ਕਿ ਜਿਹੜੇ 25,000 ਨੌਜਵਾਨ ਜਿਹੜੇ ਨੇ ਵਿੱਚ ਉਹਨਾਂ ਦੇ ਬਜ਼ੁਰਗ ਆ ਵਿੱਚ ਉਹਨਾਂ ਦੇ ਬੱਚੇ ਵੀ ਸਨ ਕਿ ਜਿਹੜੇ ਲਵਾਰਸ ਲਾਸ਼ਾਂ ਕਹਿ ਕੇ ਉਹਨਾਂ ਨੇ ਜਿਹੜੇ ਆ ਉਹ ਦੋਸਤੋ ਕਿੱਥੇ ਸਾੜ ਦਿੱਤੇ ਜਾਂ ਫਿਰ ਸਤਲੁਜ ਦੇ ਵਿੱਚ ਵਹਾ ਦਿੱਤੇ ਸੋ ਇਹ ਫਿਲਮ ਦੇਖ ਕੇ ਤੁਸੀਂ ਸਾਰੀ ਕਹਾਣੀ ਸਮਝ ਆਉਂਗੇ ਕਿ ਕਿਸ ਤਰ੍ਹਾਂ ਕਾਣ ਹੋਇਆ ਇਸ ਨੌਜਵਾਨ ਪੀੜ੍ਹੀ ਦਾ ਅਤੇ ਸਿੱਖ ਇਤਿਹਾਸ ਦਾ ਅਤੇ ਨਾਲ ਨਾਲ ਤੁਹਾਨੂੰ ਪਤਾ ਹੈ ਕਿ ਸਰਕਾਰਾਂ ਜੁੜੀਆਂ ਸੀ ਉਹ ਸਭ ਕੁਛ ਜਿਹੜੇ ਚਿੱਠੇ ਇਹਨਾਂ ਉੱਤੇ ਬੈਨ ਕਿਉਂ ਲੱਗ ਰਿਹਾ ਇਹਨਾਂ ਫਿਲਮਾਂ ਦੇ ਉੱਤੇ ਬੈਨ ਇਸੇ ਕਰਕੇ ਲੱਗ ਰਿਹਾ ਕਿਉਂਕਿ ਜਿਹੜੀ ਉਹ ਨੰਗਾ ਚਿੱਠਾ ਹੈ ਜਿਹੜਾ ਸਾਰਾ ਉਹ ਜਿਹੜਾ ਫਿਰ ਨਜ਼ਰ ਆਉਂਦਾ ਆ ਇਹਨਾਂ ਜਿਹੜੇ ਅਹੁਦਿਆਂ 'ਤੇ ਬੈਠੇ ਨੇ ਕੁਰਸੀਆਂ 'ਤੇ ਬੈਠੇ ਨੇ ਇਹਨਾਂ ਦਾ ਫਿਰ ਜਿਹੜੀ ਸਾਰੀ ਗੱਲਬਾਤ ਹੈ ਉਹ ਇਹਨਾਂ ਦੇ ਉੱਤੇ ਆ ਕੇ ਢੁੱਕਦੀ ਹੈ ਕਿ ਇਹਨਾਂ ਨੇ ਸਾਥ ਨਹੀਂ ਦਿੱਤਾ ਬੀਬੀ ਖਾਲੜਾ ਜੀ ਉਹਨਾਂ ਤੋਂ ਵੀ ਸਭ ਕੁਛ ਸੁਣਿਆ ਉਹਨਾਂ ਦੀਆਂ ਇੰਟਰਵਿਊਜ਼ ਹੋਈਆਂ ਉਹਨਾਂ ਦੀ ਜਿਹੜੀ ਬੇਟੀ ਆ ਉਹਨਾਂ ਤੋਂ ਵੀ ਜਿਹੜੀ ਇੰਟਰਵਿਊਜ਼ ਉਹ ਸੁਣੀਆਂ ਕਿਵੇਂ ਜਿਵੇਂ ਕਿ ਬਾਦਲ ਪਰਿਵਾਰ ਹੁਣਾਂ ਨੇ ਵੀ ਵਾਅਦੇ ਕਰਕੇ ਬਾਅਦ ਦੇ ਵਿੱਚ ਉਹਨਾਂ ਨੇ ਸਾਡੀ ਕੋਈ ਬਾਂਹ ਨਹੀਂ ਫੜੀ ਬਸ ਇਹੀ ਲਾਲਚ ਦਿੱਤਾ ਕਿ ਭਾਈ ਤੁਹਾਨੂੰ ਕੋਈ ਅਹੁਦਾ ਦੇ ਦਿੰਦੇ ਹਾਂ ਵੱਡਾ ਅਹੁਦਾ ਦੇ ਦਿੰਦੇ ਹਾਂ ਤੁਸੀਂ ਆਪਣੇ ਬੱਚੇ ਪਾਲੋ ਛੱਡੋ ਪਰੇ ਕੇਸ ਵਾਪਸ ਲੈ ਲਓ ਸੋ ਤੁਹਾਡੇ ਸਾਹਮਣੇ ਆਇਆ ਕਹਾਣੀ ਵੀ ਜਿਹੜੇ ਪੋਲੀਟੀਸ਼ਨ ਆ ਇਹਨਾਂ ਦੀਆਂ ਪੋਲਿਸੀਜ਼ ਜਿਹੜੀਆਂ ਨੇ ਉਹਨਾਂ 'ਤੇ ਕੰਮ ਕਰਿਆ ਕਰੋ ਆਪਣੇ ਪਿੰਡਾਂ ਵਿੱਚ ਤੁਹਾਡੇ ਜਿਹੜੇ ਸਰਪੰਚ ਆ ਉਹਨਾਂ ਦੇ ਨਾਲ ਰਲ ਕੇ ਕੰਮ ਕਰਿਆ ਕਰੋ ਇਹਨਾਂ ਸਰਕਾਰਾਂ ਕੋਈ ਵੀ ਹੋਣ ਉਹ ਤੁਹਾਨੂੰ ਲੋਲੀਪੋਪ ਦੇ ਕੇ ਉਹ ਆਪਣੀ ਕੁਰਸੀਆਂ ਜਿਹੜੀਆਂ ਨੇ ਹਥਿਆਉਂਦੀਆਂ ਨੇ ਪਰ ਉਹ ਤੋਂ ਬਾਅਦ ਜਿਹੜੇ ਆਮ ਲੋਕ ਜਦੋਂ ਸੜਕਾਂ 'ਤੇ ਉਤਰਦੇ ਆ ਇਹਦਾ ਮਤਲਬ ਤਾਂ ਫਿਰ ਇਹੀ ਆ ਕਿ ਭਾਈ ਜਿਹੜੀ ਇਹ ਜਿਹੜੀਆਂ ਸਰਕਾਰਾਂ ਨੇ ਜਾਂ ਫਿਰ ਇਹ ਜਿਹੜੇ ਲੋਕ ਨੇ ਇਹ ਆਪਣੇ ਖਾਤਰ ਹੀ ਕੰਮ ਕਰਦੇ ਨੇ ਤੁਹਾਡੇ ਖਾਤਰ ਕੰਮ ਨਹੀਂ ਕਰਦੇ ਸੋ ਤੁਹਾਡਾ ਹਮੇਸ਼ਾ ਹੀ ਹਰੇਕ ਨੂੰ ਸਵਾਲ ਬਣਦਾ ਹੈ ਹਰੇਕ ਨੂੰ ਪੁੱਛਣਾ ਬਣਦਾ ਹੈ ਕਿ ਭਾਈ ਜਿਹੜਾ ਤੁਸੀਂ ਵਾਅਦਾ ਕੀਤਾ ਦਾਅਵਾ ਕੀਤਾ ਉਸ ਵੇਲੇ ਉਸ ਨੂੰ ਕੁਰਸੀ ਤੋਂ ਲਾਹੋ ਕਿ ਜਿਹੜੇ ਇਹ ਲੋਲੀਪੋਪ ਲੈ ਕੇ ਤੁਹਾਡੇ ਸਾਹਮਣੇ ਆ ਜਾਂਦੇ ਨੇ ਕਿ ਅਸੀਂ ਆਹ ਕਰ ਦਿਆਂਗੇ ਉਹ ਕਰ ਦਿਆਂਗੇ ਉਹ ਤੋਂ ਬਾਅਦ ਫਿਰ ਕੋਈ ਤੁਹਾਡੀ ਬਾਂਹ ਨਹੀਂ ਫੜਦਾ ਇਹ ਦੋਸਤੋ ਮਜਬੂਰੀਆਂ ਹਰਕਦੀਆਂ ਹੁੰਦੀਆਂ ਨੇ ਸੋ ਕਿਸੇ ਨੂੰ ਬੋਤਲ ਜਾਂ ਫਿਰ ਕਿਸੇ ਨੂੰ ਥੋੜ੍ਹੇ ਜਿਹੇ ਲਾਲਚ ਪਿੱਛੇ ਜਿਹੜੀਆਂ ਆਪਣੀਆਂ ਵੋਟਾਂ ਹੈ ਉਹ ਨਾ ਗਵਾਓ ਆਪਣੀ ਵੋਟ ਤੁਹਾਡੀ ਬਹੁਤ ਕੀਮਤੀ ਆ ਇਹ ਤੁਹਾਡੀਆਂ ਵੋਟਾਂ ਦੇ ਪਿੱਛੇ ਲਿਲੜੀਆਂ ਕੱਢਦੇ ਫਿਰਦੇ ਹੁੰਦੇ ਨੇ ਜਦੋਂ ਵੋਟਾਂ ਦਾ ਟਾਈਮ ਆਉਂਦਾ ਉਸ ਤੋਂ ਬਾਅਦ ਫਿਰ ਤੁਹਾਨੂੰ ਕੋਈ ਨਹੀਂ ਪੁੱਛਦਾ

ਸੋ ਇਹ ਜ਼ਰੂਰ ਆਪਣੇ ਧਿਆਨ ਦੇ ਵਿੱਚ ਰੱਖਣਾ ਜਦੋਂ ਵੀ ਬੂਟਾਂ ਦਾ ਸਮਾਂ ਆਉਂਦਾ ਆ ਸੋ ਇਹਨਾਂ ਨੂੰ ਸਵਾਲ ਕਰਨੇ ਸ਼ੁਰੂ ਕਰੋ ਵੀ ਭਾਈ ਅੱਛਾ ਪਹਿਲਾਂ ਇਹਨਾਂ ਗੱਲਾਂ ਦਾ ਜਵਾਬ ਦਿਓ ਅਤੇ ਫਿਰ ਤੁਹਾਨੂੰ ਬੂਟਾਂ ਅਸੀਂ ਪਾਵਾਂਗੇ ਅਤੇ ਨਾਲ ਬਾਕੀ ਹੁਣ ਸਿਆਸਤ ਜਿਹੜੀ ਆ ਪੱਕ ਗਈ ਇਸ ਫਿਲਮ ਨੂੰ ਲੈ ਕੇ ਵੀ ਜਿਹੜੇ ਵਿਰੋਧੀ ਧਿਰ ਆ ਇੱਕ ਦੂਜੇ ਦੇ ਉੱਤੇ ਜਿਹੜੀਆਂ ਟਿੱਪਣੀਆਂ ਨੇ ਉਹ ਹੁਣ ਕਰ ਰਹੇ ਨੇ ਹਰਕ ਦੀਆਂ ਮੈਂ ਟਿੱਪਣੀਆਂ ਸੁਣ ਰਿਹਾ ਸੀ ਦੇਖ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਤੇ ਉੱਧਰ ਬਾਜਵਾ ਸਾਹਿਬ ਵੀ ਕਹਿੰਦੇ ਨੇ ਉਹਨਾਂ ਨੂੰ ਵੀ ਸਵਾਲ ਕੀਤੇ ਪੱਤਰਕਾਰਾਂ ਨੇ ਕਿ ਭਾਈ ਤੁਸੀਂ ਫਿਲਮ ਦੇਖੀ ਆ ਇਹਨੂੰ ਫਿਰ ਬੈਨ ਕਰ ਦਿੱਤਾ ਉਹ ਕਹਿੰਦੇ ਨੇ ਕਿ ਜਿਨ੍ਹਾਂ ਨੇ ਚਲਾਈ ਜਿਨ੍ਹਾਂ ਨੇ ਬਣਾਈ ਉਹਨੇ ਦਿਖਾਲਤੀ ਉਹਨੇ ਉਹ ਬੈਨ ਕਰਤੀ ਕਈ ਇਸ ਤਰ੍ਹਾਂ ਦੀਆਂ ਜਿਹੜੀਆਂ ਟਿੱਪਣੀਆਂ ਦੇਖਣ ਨੂੰ ਮਿਲਦੀਆਂ ਨੇ ਅਤੇ ਦਲਜੀਤ ਦੋਸਾਂਝ ਹੁਣਾਂ ਦਾ ਵੀ ਇਹੀ ਕਹਿਣਾ ਕਿ ਭਾਈ ਇਹ ਘਰ ਘਰ ਪਹੁੰਚ ਗਈ ਆ ਸੰਤ ਸਿੰਘ ਖਾਲੜਾ ਹੁਣਾਂ ਦੀ ਜਿਹੜੀ ਕਾਲੜਾ ਆ ਇਸ ਦੇਸ਼ ਨੂੰ ਇਸ ਪੰਜਾਬ ਨੂੰ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਪਰਿਵਾਰਾਂ ਦੇ ਹਜੇ ਤੱਕ ਨਹੀਂ ਪਤਾ ਲੱਗਿਆ ਕਿ ਉਹਨਾਂ ਦੇ ਜਿਹੜੇ ਜਿਹੜੇ ਧੀਆਂ ਪੁੱਤ ਸਨ ਕਿਸੇ ਦਾ ਬਾਪ ਸੀ ਕਿਸੇ ਦੇ ਬਜ਼ੁਰਗ ਸਨ ਫਿਰ ਉਹ ਕਿੱਥੇ ਗਏ ਲਵਾਰਸ ਕਹਿ ਕੇ ਉਹਨਾਂ ਨੂੰ ਜਾਲ ਦਿੱਤਾ ਗਿਆ ਜਾਂ ਫਿਰ ਉਹਨਾਂ ਨੂੰ ਸਤਲੁਜ ਦੇ ਵਿੱਚ ਰੋੜ ਦਿੱਤਾ ਗਿਆ ਅਤੇ ਫਿਰ ਕਾਫੀ ਕਹਾਣੀਆਂ ਤੁਹਾਨੂੰ ਪਤਾ ਹੈ ਕਿ ਉਹਦੇ ਵਿੱਚ ਜਿਹੜੇ ਪੋਲੀਟੀਸ਼ੀਅਨ ਜਾਂ ਫਿਰ ਜਿਹੜੇ ਵੱਡੇ ਵੱਡੇ ਅਹੁਦਿਆਂ 'ਤੇ ਬੈਠੇ ਲੀਡਰ ਅਤੇ ਨਾਲ ਨਾਲ ਪੁਲਿਸ ਕਰਮਚਾਰੀ ਜਿਹੜੇ ਜਿਨ੍ਹਾਂ ਨੂੰ ਬਹੁਤ ਵੱਡੇ ਵੱਡੇ ਰੁਤਬੇ ਬਾਅਦ ਦੇ ਵਿੱਚ ਮਿਲੇ ਆ ਉਹ ਇਹਨਾਂ ਵਜ੍ਹਾ ਕਰਕੇ ਮਿਲੇ ਆ ਕਿ ਤੁਸੀਂ ਆਪਣੇ ਮੂੰਹ ਜਿਹੜੇ ਆ ਬੰਦ ਰੱਖਣੇ ਚਲੋ ਖੈਰ ਇਹ ਫਿਲਮ ਨੇ ਕਾਫੀ ਕੁਛ ਖੋਲ੍ਹ ਦਿੱਤਾ ਹੈ ਅਤੇ ਇਸ ਨੂੰ ਮੁੜ ਕੇ ਬਹਾਲ ਕਰਾਉਣਾ ਫਿਰ ਜਦੋਂ ਜਾਇਦ ਹੋ ਗਈ ਹੈ ਪਰ ਜਿਨ੍ਹਾਂ ਕੋਲ ਹੈ ਜਿਨ੍ਹਾਂ ਨੇ ਨਹੀਂ ਦੇਖੀ ਆ ਉਹ ਲਿੰਕ ਜਿਹੜੇ ਨੇ ਉਹ ਹੈਗੇ ਨੇ ਹਰਕ ਦੇ ਕੋਲ ਅਗਰ ਤੁਸੀਂ ਨਹੀਂ ਦੇਖੀ ਤਾਂ ਤੁਸੀਂ ਜ਼ਰੂਰ ਮੈਨੂੰ ਵੀ ਕਮੈਂਟਾਂ ਦੇ ਵਿੱਚ ਫੋਨ ਕਰ ਦੇਣਾ ਮੈਸੇਜ ਕਰ ਦੇਣਾ ਅਤੇ ਉਹ ਲਿੰਕ ਜਿਹੜੇ ਨੇ ਉਹ ਮਿਲ ਜਾਣਗੇ ਤੁਸੀਂ ਉੱਤੋਂ ਫਿਲਮਾਂ ਜਿਹੜੀਆਂ ਉਹ ਦੇਖ ਸਕਦੇ ਇਹ 'ਚ ਕੋਈ ਸ਼ੱਕ ਨਹੀਂ ਹੁਣ ਨਹੀਂ ਇਹ ਫਿਲਮ ਨਹੀਂ ਰੁਕਦੀ ਇਹ ਦਲਜੀਤ ਦਾ ਵੀ ਇਹੀ ਮੰਨਣਾ ਉਸਨੇ ਕਿਹਾ ਵੀ ਇਹ ਘਰ ਘਰ ਪਹੁੰਚ ਕੇ ਡਾਊਨਲੋਡ ਹੋ ਗਈ ਆ ਹੁਣ ਤੁਸੀਂ ਜੋ ਮਰਜ਼ੀ ਕਰ ਲਓ ਇਹ ਜਿਹੜੀ ਕਹਾਣੀ ਇੰਨੇ ਚਿਰਾਂ ਤੋਂ ਫਸੀ ਬੈਠੀ ਸੀ ਅਤੇ ਉਹ ਜਿਹੜੀ ਹੁਣ ਘਰ ਘਰ ਦੇ ਵਿੱਚ ਪਹੁੰਚ ਗਈ ਆ ਤੁਸੀਂ ਜੋ ਮਰਜ਼ੀ ਕਰ ਲਓ ਰਾਮ ਸਿੰਘ ਜੀ ਸਤਿ ਸ਼੍ਰੀ ਅਕਾਲ ਅਤੇ ਬਲਜਿੰਦਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਹੈ ਸ਼ੁਕਰੀਆ ਤੁਸੀਂ ਵੀ ਸਾਡੇ ਨਾਲ ਜੁੜੇ ਹੋ ਸ਼ੁਕਰੀਆ ਤੁਹਾਡਾ ਬਹੁਤ ਧੰਨਵਾਦ ਆ ਅਤੇ ਫਿਲਮ ਜਾ ਬਿਲਕੁਲ ਇਹਦੇ 'ਚ ਜਿੰਨੀ ਵੀ ਮਰਜ਼ੀ ਇਹਦੇ 'ਤੇ ਗੱਲ ਕਰ ਲਓ ਦੋਸਤੋ ਸੋ ਜਾਣੀ ਕਿ ਹਰ ਇੱਕ ਪੱਖ ਜਿਹੜਾ ਆ ਜਿਹੜੇ ਵਿਦਵਾਨ ਸਨ ਉਸ ਵੇਲੇ ਦੇ ਜਿਹੜੇ ਉਹਨਾਂ ਦੇ ਨਾਲ ਖਰੜਾ ਜੀ ਦੇ ਨਾਲ ਜਿਹੜੇ ਲੋਕ ਸਨ ਉਹਨਾਂ ਨੇ ਵੀ ਕਿਹਾ ਕਿ ਹਾਂ ਇਹ ਜਿਹੜੀ ਫਿਲਮ ਆ ਰੂਬਰੂ ਉਸੇ ਤਰ੍ਹਾਂ ਹੀ ਬਣਾਈ ਗਈ ਆ ਜਿਸ ਤਰ੍ਹਾਂ ਇਹ ਕਹਾਣੀ ਜਿਹੜੀ ਬਣੀ ਸੋ ਕੁਛ ਵੀ ਕੁਛ ਕੱਟਿਆ ਨਹੀਂ ਬਾਅਦ ਦੀਆਂ ਜਿਹੜੀਆਂ ਕੁਛ ਗੱਲਾਂ ਨੇ ਜਿਹੜੀਆਂ ਕਿ ਹਜੇ ਨਹੀਂ ਦਿਖਾਈਆਂ ਗਈਆਂ ਜਿਵੇਂ ਕਿ ਹੁਣ ਪਹਿਲਾਂ ਮੈਂ ਜ਼ਿਕਰ ਕੀਤਾ ਕਿ ਬਾਦਲ ਪਰਿਵਾਰ ਜਿਹੜਾ ਆ ਉਹਨਾਂ ਨੇ ਵੀ ਆ ਕੇ ਉਹ ਚੀਜ਼ਾਂ ਹਜੇ ਉਹਦੇ ਵਿੱਚ ਨਹੀਂ ਆਈਆਂ ਫਿਰ ਤਾਂ ਮੈਨੂੰ ਲੱਗਦਾ ਜਮੇ ਨਹੀਂ ਸੀ ਉਹਨੀ ਚੱਲਣ ਦੇਣੀ ਸ਼ਾਇਦ ਸੋ ਇਹ ਫਿਲਮ ਦੀ ਸੱਚਾਈ ਆ ਇਹ ਪੰਜਾਬ ਦਾ ਦਰਦ ਆ ਇਸ ਨੂੰ ਬੈਨ ਵਾਰ ਵਾਰ ਬੈਨ ਕਰਾਉਣਾ ਇਹ ਕਿੱਥੋਂ ਦਾ ਕਾਨੂੰਨ ਆ ਸੈਂਸਰ ਬੋਰਡ ਫਿਰ ਤੁਸੀਂ ਆਪ ਦੇਖ ਲਓ ਫਿਰ ਕਿਹਦਾ ਆ ਅਤੇ ਸੈਂਸਰ ਬੋਰਡ ਨੇ ਪਾਸ ਕਰਨਾ ਉਹਦੇ 'ਚ ਕੋ ਉਹ ਤਾਂ ਗੱਲ ਹੈ ਨਹੀਂ ਗੀ ਉਹਨਾਂ ਨੇ ਸਿਰਫ ਸੱਚ ਦਿਖਾਲਿਆ ਕਿ ਭਾਈ ਇਸ ਤਰ੍ਹਾਂ ਇਹ ਕਹਾਣੀ ਜਿਹੜੀ ਆ ਇਹ ਹੋਈ ਆ ਇਸ ਤਰ੍ਹਾਂ ਜਿਹੜੇ ਲੋਕ ਨੇ ਉਹ ਮਾਰੇ ਗਏ ਆ ਅਤੇ ਉਹਨਾਂ ਦੀਆਂ ਜਿਹੜੀਆਂ ਲਵਾਰਸ ਲਾਸ਼ਾਂ ਨੂੰ ਇੱਕ ਜਿਹੜੀ ਸੰਸਥਾ ਆ ਜਿਹਦੇ ਵਿੱਚ ਜਸਵੰਤ ਸਿੰਘ ਖਾਲੜਾ ਜੀ ਲੈ ਕੇ ਤੁਰੇ ਹੋਏ ਨੇ ਉਹਨਾਂ ਨੇ ਕੈਨੇਡਾ ਜਾ ਕੇ ਵੀ ਬਿਆਨ ਕੀਤੇ ਅਤੇ ਫਿਰ ਉਹਨਾਂ ਨੂੰ ਵੀ ਇਹ ਵੀ ਕਿਹਾ ਗਿਆ ਵੀ ਭਾਈ ਤੁਸੀਂ ਆਪਣੀ ਸਿਕਿਉਰਿਟੀ ਲੈ ਲਓ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਜਿਹੜੇ ਉਹਨਾਂ ਦੇ ਨਾਲ ਨਾਲ ਲੋਕ ਸਨ ਕਿ ਭਾਈ ਤੁਹਾਨੂੰ ਵੀ ਇਸੇ ਤਰ੍ਹਾਂ ਹੀ ਲਵਾਰਸ ਕਰ ਦਿੱਤਾ ਜਾਵੇਗਾ ਸੋ ਬਾਅਦ ਦੇ ਵਿੱਚ ਹੋਇਆ ਉਹੀ ਕੁਛ ਸਾਰਾ ਕੁਛ ਜੋ ਤੁਸੀਂ ਦੇਖਿਆ ਫਿਰ ਇਹ ਜਿਹੜੀ ਫਿਲਮ ਚੱਲਣ ਤੋਂ ਬਾਅਦ ਫਿਰ ਬੈਨ ਕਰ ਦਿੱਤੀ ਮੈਨੂੰ ਲੱਗਦਾ ਕਈਆਂ ਦੇ ਜਿਹੜੇ ਚਿੱਠੇ ਆ ਉਹ ਸਾਰਿਆਂ ਦੇ ਸਾਹਮਣੇ ਆ ਗਏ ਸੋ ਇਸ ਕਰਕੇ ਫਿਰ ਦੁਬਾਰਾ ਇਹ ਬੈਨ ਹੋ ਗਈ ਖੈਰ ਦੋਸਤੋ ਅਗਰ ਨਹੀਂ ਦੇਖੀ ਤੁਸੀਂ ਤਾਂ ਲਿੰਕ ਹੈਗੇ ਨੇ ਇੱਕ ਦੂਸਰੇ ਦੇ ਕੋਲ ਤਾਂ ਤੁਸੀਂ ਜ਼ਰੂਰ ਉਸ ਤਰ੍ਹਾਂ ਇਹ ਫਿਲਮ ਨੂੰ ਜ਼ਰੂਰ ਦੇਖ ਲੈਣਾ ਤਾਂ ਜੋ ਤੁਹਾਨੂੰ ਵੀ ਇਤਿਹਾਸ ਬਾਰੇ ਜਿਹੜਾ ਆ ਉਹ ਪਤਾ ਲੱਗ ਸਕੇ ਸੋ ਇਹ ਕਹਾਣੀ ਜਿਹੜੀ ਆ ਕਾਫੀ ਜਿਹੜਾ ਮਸਲਾ ਆ ਇਹ ਭਖਿਆ ਹੋਇਆ ਜਿਹੜੇ ਵਿਰੋਧੀ ਧਿਰ ਆ ਉਹ ਜਿਹੜੀਆਂ ਨੇ ਚਲੋ ਮੈਂ ਕਿਹਨੂੰ ਕਹਿਣਾ ਸਾਰੇ ਵਿਰੋਧੀ ਆ ਉਹ ਆਪਣਾ ਆਪਣਾ ਬਿਆਨਬਾਜ਼ੀ ਦੇ ਕੇ ਅਤੇ ਇੱਕ ਦੂਜੇ ਦੇ ਉੱਤੇ ਦੋਸ਼ ਜਿਹੜੇ ਨੇ ਉਹ ਲਾ ਰਹੇ ਨੇ ਪਰ ਲਿਖਣਾ ਅਸਲ ਕਹਾਣੀ ਜਿਹੜੀ ਆ ਉਹ ਕੁਛ ਹੋ ਰਹੀ ਆ ਸੋ ਖੈਰ ਬਹੁਤ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮਹਾਜਨ ਜੀ ਬਹੁਤ ਧੰਨਵਾਦ ਸੁਖਵਿੰਦਰ ਸਿੰਘ ਤੁਹਾਡਾ ਵੀ ਧੰਨਵਾਦ ਆ ਔਰ ਰਾਮ ਸਿੰਘ ਜੀ ਬਹੁਤ ਮਿਹਰਬਾਨੀ ਹੈ ਬਲਜਿੰਦਰ ਜੀ ਧੰਨਵਾਦ ਹੈ ਤੁਹਾਡਾ ਤੁਸੀਂ ਵੀ ਜੁੜ ਗਏ ਹੋ ਇਸ ਪ੍ਰੋਗਰਾਮ ਦੇ ਨਾਲ ਕੋਸ਼ਿਸ਼ ਕਰੀਦੀ ਆ ਕਿ ਗੀਤ ਸੰਗੀਤ ਦੇ ਨਾਲ ਨਾਲ ਕੁਝ ਗੱਲਾਂ ਬਾਤਾਂ ਜਿਹੜੀਆਂ ਨੇ ਦੁਨੀਆਂ ਭਰ 'ਚ ਹੁਣ ਤੁਸੀਂ ਬੈਠੇ ਹੋ

ਤੇ ਉੱਥੇ ਇਹ ਗੱਲਾਂ ਬਾਤਾਂ ਜਿਹੜੀਆਂ ਨੇ ਪਹੁੰਚ ਜਾਂਦੀਆਂ ਨੇ ਸੋ ਸਾਡੀ ਜਿਹੜੀ ਗੱਲ ਹੈ ਨਿਊਜ਼ੀਲੈਂਡ ਦੀ ਉਹ ਪਹੁੰਚ ਜਾਂਦੀ ਆ ਨਿਊਜ਼ੀਲੈਂਡ ਠੀਕ ਠਾਕ ਹੈ ਜੀ ਨਿਊਜ਼ੀਲੈਂਡ ਦੇ ਵਿੱਚ ਵੀ ਹੁਣ ਵੋਟਾਂ ਨੇ ਸੋ ਵੋਟਾਂ ਤੋਂ ਯਾਦ ਆਇਆ ਤੇ ਨਰਿੰਦਰ ਮੋਦੀ ਸਾਹਿਬ ਉਹ ਵੀ ਇੱਥੇ ਪਹੁੰਚ ਰਹੇ ਨੇ ਜੀ ਇਸੇ ਹੀ ਸ਼ਨਿਚਰਵਾਰ ਨੂੰ ਨਿਊਜ਼ੀਲੈਂਡ ਦੇ ਵਿੱਚ ਕਾਫੀ ਉਹਨਾਂ ਦੇ ਵਿਰੋਧ ਦੇ ਵਿੱਚ ਵੀ ਕੁਛ ਲੋਕ ਜਿਹੜੇ ਨੇ ਉਹ ਵੀ ਹੋਏ ਆਸਟ੍ਰੇਲੀਆ ਦੇ ਵਿੱਚ ਵੀ ਉਹਨਾਂ ਨੂੰ ਥਰੈਟ ਦੀਆਂ ਜਿਹੜੀਆਂ ਖਬਰਾਂ ਨੇ ਉਹ ਵੀ ਮਿਲੀਆਂ ਸੋ ਨਿਊਜ਼ੀਲੈਂਡ ਦੇ ਵਿੱਚ ਜਿੱਥੇ ਉਹਨਾਂ ਦਾ ਪ੍ਰੋਗਰਾਮ ਹੋਣਾ ਹੈ ਉਹ ਸਾਰੇ ਦਾ ਸਾਰਾ ਸੋਲਡ ਆਊਟ ਹੈ ਉੱਥੇ ਕੋਈ ਹੋਰ ਟਿਕਟ ਨਹੀਂ ਹੈ ਬਹੁਤ ਮਹਿੰਗੀਆਂ ਮਹਿੰਗੀਆਂ ਟਿਕਟਾਂ ਲੈ ਕੇ ਲੋਕ ਉਹਨਾਂ ਨੂੰ ਉੱਥੇ ਦੇਖਣ ਲਈ ਉਹਨਾਂ ਦਾ ਵੈਲਕਮ ਕਰਨ ਲਈ ਉੱਥੇ ਪਹੁੰਚ ਰਹੇ ਨੇ ਸੋ ਉੱਥੇ ਕਾਫੀ ਸਿਕਿਉਰਿਟੀ ਦੇ ਪ੍ਰਬੰਧ ਨੇ ਤੋ ਸਾਡੇ ਇੱਥੇ ਪੀਟਰ ਚਾਚਾ ਜਿਹੜੇ ਨੇ ਉਹ ਕਹਿੰਦੇ ਮੈਂ ਉਹ ਦੇਸ਼ ਹੀ ਛੱਡ ਗਏ ਨੇ ਉਹ ਕਹਿੰਦੇ ਮੈਂ ਉਹਨਾਂ ਨੂੰ ਮਿਲਣਾ ਹੀ ਨਹੀਂ ਸ਼ਾਇਦ ਉਹਨੇ ਕੋਈ ਬਹਾਨਾ ਮਾਰਿਆ ਸੋ ਇਹ ਆਪਸ 'ਚ ਕਾਫੀ ਰੌਲਾ ਜਿਹੜਾ ਇੱਥੇ ਇਹ ਵੀ ਪਿਆ ਹੋਇਆ ਅਤੇ ਕੁਛ ਕੁ ਇੱਥੇ ਦੇ ਜਿਹੜੇ ਡੈਸਟਨੀ ਚਰਚ ਵਾਲੇ ਆ ਉਹਨਾਂ ਨੇ ਵੀ ਪਹਿਲਾਂ ਜ਼ਿਕਰ ਕੀਤਾ ਸੀ ਕਿ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਇਸ ਤਰ੍ਹਾਂ ਕਰਾਂਗੇ ਖੈਰ ਇਹ ਪੋਲੀਟਿਕਸ ਜਿਹੜੀ ਆ ਉਹ ਤੋਂ ਆਪਾਂ ਦੂਰ ਰਹਿੰਦੇ ਹਾਂ ਜਿਹੜੀ ਖਬਰ ਆ ਕੋਈ ਉਹ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਹਾਂ ਸੋ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਤੁਸੀਂ ਸਾਡੇ ਨਾਲ ਜੁੜ ਜਾਂਦੇ ਹੋ ਅਤੇ ਨਿਊਜ਼ੀਲੈਂਡ ਆ ਰਹੇ ਨੇ ਸੋ ਵਪਾਰਕ ਸਮਝੌਤਾ ਜਿਹੜਾ ਆ ਉਹਦੇ ਉੱਤੇ ਵੀ ਕਾਫੀ ਕਿੰਤੂ ਪ੍ਰੰਤੂ ਹੋ ਰਿਹਾ ਕਿ ਭਾਈ ਇਹਨਾਂ ਨੇ ਸਿਰਫ ਹੜ੍ਹ ਲਿਆ ਦੇਣਾ ਜੀ ਫਿਰ ਇੰਡੀਅਨ ਜਿਹੜੇ ਨੇ ਉਹ ਜ਼ਿਆਦਾ ਇੱਥੇ ਹੋਰ ਹੋ ਜਾਣੇ ਪਹਿਲੇ ਹੀ ਬਹੁਤ ਹੈ ਪਹਿਲੇ ਜਿਹੜੇ ਕੁਛ ਕੁ ਲੋਕ ਜਿਹੜੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਜਿਹੜੀਆਂ ਨੇ ਉਹ ਕਰ ਰਹੇ ਨੇ ਨਿਊਜ਼ੀਲੈਂਡ ਦੇ ਵਿੱਚ ਬਾਕੀ ਨਿਊਜ਼ੀਲੈਂਡ ਬੜਾ ਖੂਬਸੂਰਤ ਹੈ ਜੀ ਕੋਈ ਐਸੀ ਗੱਲਬਾਤ ਨਹੀਂ ਹੈ ਜਿੱਦਾਂ ਵੀ ਕੋਈ ਖਬਰ ਮਿਲਦੀ ਹੈ ਜਿੱਦਾਂ ਵੀ ਕੋਈ ਗੱਲਬਾਤ ਹੁੰਦੀ ਹੈ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝ ਜਿਹੜੀ ਉਹ ਪਾ ਲਿਆ ਕਰਾਂਗੇ ਬਹੁਤ ਮਿਹਰਬਾਨੀ ਤੁਹਾਡਾ ਸਾਥ ਦੇਣ ਦੇ ਲਈ ਮੌਸਮ ਥੋੜ੍ਹਾ ਠੰਡਾ ਆ ਜ਼ੀਰੋ ਡਿਗਰੀ ਕੁਛ ਕੁ ਜਗ੍ਹਾ ਦੇ ਉੱਤੇ ਮਾਈਨਸ ਦੋ ਅਤੇ ਮਾਈਨਸ ਤਿੰਨ ਡਿਗਰੀ ਜਿਹੜਾ ਪਹੁੰਚ ਗਿਆ ਕੁਈਨਸਟਾਊਨ ਦੀ ਜੇ ਗੱਲ ਕਰਾਂ ਕੁਈਨਸਟਾਊਨ ਜਿਹੜਾ ਆ ਬਹੁਤ ਹੀ ਕੁਦਰਤ ਦੇ ਨੇੜੇ ਆ ਔਰ ਕੁਦਰਤ ਨੇ ਉਸਨੂੰ ਇੱਕ ਚਿੱਟੀ ਚਾਦਰ ਦੇ ਵਿੱਚ ਲਪੇਟ ਲਿਆ ਯਾਨੀ ਕਿ ਕਾਫੀ ਬਰਫ਼ਬਾਰੀ ਜਿਹੜੀ ਆ ਕੁਈਨਸਟਾਊਨ ਜਿਹੜਾ ਸਾਊਥ ਆਇਲੈਂਡ ਹੈ ਉੱਥੇ ਕਾਫੀ ਜਿਹੜੀ ਬਰਫ਼ ਆ ਉਹ ਦੋਸਤੋ ਹੋ ਰਹੀ ਆ ਕਾਫੀ ਠੰਡ ਆ ਨਿਊਜ਼ੀਲੈਂਡ ਦੇ ਵਿੱਚ ਸੋ ਔਕਲੈਂਡ ਠੀਕ ਠਾਕ ਹੈ ਜੀ ਔਕਲੈਂਡ ਉਹੀ ਦੁਪਹਿਰ ਦਾ ਟੈਂਪਰੇਚਰ 14-15 ਅਤੇ ਕੁਛ ਕੁ ਦਿਨ ਰਿਹਾ ਜੀ ਸਵੇਰੇ 2 ਡਿਗਰੀ ਤੜਕੇਸਾਰ ਅਤੇ ਠੰਡ ਆ ਕਾਫੀ ਵੈਸੇ ਤੁਸੀਂ ਵੀ ਠੰਡ ਤੋਂ ਦੋਸਤੋ ਬਚੇ ਰਹਿਣਾ ਬਹੁਤ ਮਿਹਰਬਾਨੀ ਤੁਸੀਂ ਜੁੜ ਜਾਂਦੇ ਹੋ ਅਤੇ ਆਪਣਾ ਦੋਸਤੋ ਤੁਸੀਂ ਖਿਆਲ ਜ਼ਰੂਰ ਰੱਖਣਾ ਅਤੇ ਬਸ ਹੁਣ ਚੱਲਦੇ ਚੱਲਦੇ ਸੁਨੇਹਾ ਇੱਕ ਵਾਰੀ ਫੇਰ ਮੈਂ ਤੁਹਾਨੂੰ ਦੇ ਦਿਆਂ ਕਿ ਭਾਈ ਜਿਹੜਾ ਇਹ ਸਾਡਾ ਇੱਥੋਂ ਦਾ ਸਥਾਨਕ ਕਲਾਕਾਰ ਆ ਸੱਤਾ ਬੈਰੋਵਾਲ ਉਹ ਤੁਸੀਂ ਜ਼ਰੂਰ $20 ਦੀ ਟਿਕਟ ਲੈ ਕੇ ਜ਼ਰੂਰ ਉਸਨੂੰ ਹੌਸਲਾ ਅਫਜ਼ਾਈ ਦੇਣ ਲਈ ਜ਼ਰੂਰ ਪਹੁੰਚਣਾ 6:30 ਵਜੇ ਪ੍ਰੋਗਰਾਮ ਸ਼ੁਰੂ ਹੋ ਜਾਣਾ ਆ ਸਵਾਮੀ ਨਾਰਾਇਣ ਕੰਪਲੈਕਸ ਹੈ ਜੀ ਪਾਪਾ ਟੋਈਟੋਈ ਦੇ ਵਿੱਚ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਮਿਹਰਬਾਨੀ ਤੁਸੀਂ ਬਸ ਇਸੇ ਤਰ੍ਹਾਂ ਕਿ ਜੇ ਆਪਾਂ ਲੋਕਲ ਆਰਟਿਸਟ ਜਿਹੜੇ ਨੇ ਸਾਡੇ ਇਹਨਾਂ ਨੂੰ ਆਪਾਂ ਹੌਸਲਾ ਅਫਜ਼ਾਈ ਦਿੰਦੇ ਚੱਲੀਏ ਤਾਂ ਫਿਰ ਅੱਗੇ ਚੱਲ ਕੇ ਜਿਹੜੀ ਇਹ ਹੋਰ ਕਲਮ ਜਿਹੜੀ ਇਹਨਾਂ ਦੀ ਕੰਮ ਕਰੂਗੀ ਹੋਰ ਉਹਨਾਂ ਨੂੰ ਹੌਸਲਾ ਮਿਲੂਗਾ ਇਸ ਗਾਇਕੀ ਦੇ ਵਿੱਚ ਸੋ ਬਹੁਤ ਮਿਹਰਬਾਨੀ ਹੈ ਅਤੇ ਲਓ ਮੈਂ ਇਹਨੂੰ ਫਿਰ ਦਿਓ ਛੁੱਟੀਆਂ ਇੱਥੇ ਹੀ ਅਤੇ ਹੁਣ ਮੈਂ 104.6 FM ਤੁਸੀਂ ਟਿਊਨ ਕਰ ਲੈਣਾ ਰੇਡੀਓ 'ਤੇ ਅਤੇ ਆਪਾਂ ਕਰਦੇ ਹਾਂ ਗੀਤ ਸੰਗੀਤ ਤੁਹਾਡਾ ਜਿਹੜਾ ਵੀ ਰਹਿ ਗਿਆ ਤੁਹਾਡੀਆਂ ਫਰਮਾਇਸ਼ਾਂ ਰਹਿ ਗਈਆਂ ਜਿਹੜੀਆਂ ਨੇ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬਹੁਤ ਸ਼ੁਕਰੀਆ ਹਾਂ ਲਓ ਜੀ ਮੈਂ ਹੁਣ ਇਹਨੂੰ ਕਰ ਦੇਣਾ ਐਂਡ ਅਤੇ ਮਿਲਦੇ ਹਾਂ ਫਿਰ ਰੇਡੀਓ 'ਤੇ 104.6 FM ਮਿਹਰਬਾਨੀ ਆ ਅਤੇ ਲਓ ਫਿਰ ਹੁਣ ਗੀਤ ਸੰਗੀਤ ਦੇ ਸਿਲਸਿਲੇ ਵਿੱਚ ਇੱਕ ਗੀਤ ਜਿਹੜਾ ਆ ਉਹ ਮੈਂ ਲਾ ਦਿਆਂ ਇੱਕ ਤਾਂ ਗੀਤ ਅਮਰਿੰਦਰ ਗਿੱਲ ਹੋਣਾ ਦਾ ਗੀਤ ਜਿਹੜਾ ਆ ਉਹ ਵੀ ਪਹੁੰਚਿਆ ਦੋਸਤੋ ਆਪਣੇ ਕੋਲ ਇਹ ਵੀ ਕਹਿੰਦੇ ਨਵਾਂ ਗੀਤ ਆ ਜੀ ਸੋ ਇਹਨੂੰ ਸੁਣ ਲੈਂਦੇ ਪਹਿਲਾਂ ਫਿਰ ਉਸ ਤੋਂ ਬਾਅਦ ਅੱਗੇ ਕਹਾਣੀ ਤੋਰਦੇ ਆ ਅਤੇ ਆ ਜਾਓ ਫਿਰ ਅਮਰਿੰਦਰ ਗਿੱਲ ਸੁਣਦੇ ਹਾਂ

0: ਚਲੋ ਮਿੱਤਰੋ ਇੱਕ ਨਾਲ ਦੀ ਨਾਲ ਇਹ ਗੀਤ ਇੱਕ ਸਰਪੰਚ ਦੇ ਉੱਤੇ ਇੱਕ ਹੋਰ ਪਹਿਲਾਂ ਵੀ ਗੱਲ ਹੋਈ ਸੀਗੀ ਇਸ ਵਾਰ ਜਸਮੀਨ ਅਖਤਰ ਹੋਣਾ ਦੇ ਨਾਲ ਗੁਲਾਬ ਸਿੰਘ ਦਾ ਗੀਤ ਆਇਆ ਸੀ ਸਰਪੰਚੀ ਉਹ ਸੁਣਦੇ ਹਾਂ ਫਿਰ ਕਰਦੇ ਹਾਂ ਗੱਲ ਹਾਂ ਲਓ ਜੀ
1: Diamond.

ਜੀ ਹਾਂ ਦੋਸਤੋ, ਤੇ ਨਾਲ ਹੋਰ ਵੀ ਇੱਕ ਜਾਣਕਾਰੀ ਰਹਿ ਗਈ ਸੀ ਦੱਸਣੀ ਕਿ ਭਾਈ ਜਿਹੜੇ ਸੀਫ ਦੇ ਮੁਕਾਬਲੇ ਆ ਇਹ ਵੀ ਹੋਣੇ ਆ ਇੱਥੇ 12 ਤਰੀਕ ਨੂੰ ਆਪਣੇ ਮੈਨਕਿਊ ਸਿਟੀ ਦੇ ਵਿੱਚ ਦ ਕੇਵ ਜਿਹੜਾ ਹਾਲ ਆ ਉੱਥੇ SBS ਸਪੋਰਟਸ ਐਂਡ ਕਲਚਰ ਕਲੱਬ ਦੀ ਤਰਫੋਂ ਸੀਫ ਦੇ ਮੁਕਾਬਲੇ ਜਿਹੜੇ ਨੇ ਉਹ ਹੋਣੇ ਆ। 2 ਵਜੇ ਤੋਂ ਇਹ ਸ਼ੁਰੂ ਹੋ ਜਾਣੇ ਆ। ਤੁਸੀਂ ਅਗਰ ਕੋਈ ਟੀਮ ਐਂਟਰ ਕਰਾਉਣਾ ਚਾਹੁੰਦੇ ਹੋ, ਹਜੇ ਵੀ ਮੈਨੂੰ ਲੱਗਦਾ $40 ਇੱਕ ਟੀਮ ਦੇ ਆ, ਤੁਸੀਂ ਉਹਦਾ ਰਜਿਸਟਰ ਕਰਾ ਸਕਦੇ ਹੋ ਅਤੇ ਟੀਮ ਦੇ ਨਾਲ ਤੁਸੀਂ ਰਾਬਤਾ ਜਿਹੜਾ ਕਰ ਸਕਦੇ। ਇਹ ਵੀ 12 ਤਰੀਕ ਨੂੰ ਹੀ ਆ ਜਿਹੜੇ ਮੁਕਾਬਲੇ ਆ ਇਹ ਹੋਣੇ ਆ ਇੱਥੇ ਨਿਊਜ਼ੀਲੈਂਡ ਦੇ ਵਿੱਚ। ਅਤੇ ਫੁੱਟਬਾਲ ਦੇ ਜਿਹੜੇ ਮਿੱਤਰ ਪਿਆਰੇ ਨੇ ਪਿਆਰ ਕਰਦੇ ਨੇ ਫੁੱਟਬਾਲ ਨੂੰ, ਉੱਥੇ ਫੀਫਾ ਵਰਲਡ ਕੱਪ ਜਿਹੜਾ ਚੱਲਦਾ ਆ ਉਹਦੇ ਵਿੱਚ ਰੋਨਾਲਡੋ ਹੋਣਾ ਦਾ ਵੀ ਦੋਸਤੋ ਤੁਹਾਨੂੰ ਪਤਾ ਵੀ ਕਿੱਡਾ ਵੱਡਾ ਨਾਮ ਆ। ਉਹਨਾਂ ਦੀ ਪੁਰਤਗਾਲ ਦੀ ਜਿਹੜੀ ਟੀਮ ਆ ਉਹ ਵੀ ਦੋਸਤੋ ਬਾਹਰ ਹੋ ਗਈ। ਅਤੇ ਰੋਨਾਲਡੋ ਹੁਣੀ ਵੀ ਕਿਹਾ ਵੀ ਭਾਈ ਹੁਣ ਤਾਂ ਸੰਨਿਆਸ ਲੈਣ ਦਾ ਟਾਈਮ ਆ ਗਿਆ, ਜਿੱਤ ਕੇ ਫੁੱਟਬਾਲ ਛੱਡ ਦੇ ਤਾਂ ਕੁਛ ਕਹਾਣੀ ਹੋਰ ਹੋਣੀ ਸੀ। ਸੋ ਉਹਨਾਂ ਦੀ ਜਿਹੜੀ ਟੀਮ ਆ ਉਹ ਇਸ ਕੱਪ ਤੋਂ ਬਾਹਰ ਹੋ ਗਈ। ਅਤੇ ਫਿਰ ਉਹ ਭਾਵਕ ਅੱਖਾਂ ਦੇ ਨਾਲ ਉਹਨਾਂ ਨੇ ਸਾਰੇ ਹੀ ਜਿਹੜੇ ਬੈਠੇ ਸਨ ਦਰਸ਼ਕ ਉਹਨਾਂ ਦਾ ਸਾਰਿਆਂ ਦਾ ਸਤਿਕਾਰ ਕੀਤਾ, ਧੰਨਵਾਦ ਕੀਤਾ ਕਿ ਤੁਸੀਂ ਮੈਚ ਦੇਖਣ ਆਏ ਹੋ। ਅਤੇ ਬਿਲਕੁਲ ਜੀ, ਖੇਡ ਆ ਜੀ, ਇਹ ਗੇਮ ਆ, ਜਿਹੜਾ ਵਧੀਆ ਖੇਡਦਾ ਤੇ ਉਹ ਜਿੱਤੇਗਾ। ਸੋ ਕਾਫੀ ਵੈਸੇ ਇਹਨਾਂ ਦਾ ਨਾਂ ਆ, ਮੈਸੀ ਉਹਨਾਂ ਦਾ ਕਾਫੀ ਨਾਂ ਆ। ਸੋ ਮੈਸੀ ਉਹਨਾਂ ਦੀ ਟੀਮ ਜਿਹੜੀ ਆ, ਬਾਕੀ ਖੇਡ 'ਤੇ ਡਿਪੈਂਡ ਕਰਦਾ ਜੀ ਕਿਹੜੇ ਕਿਹੜੇ ਖਿਡਾਰੀ ਵਧੀਆ ਖੇਡਦੇ ਨੇ ਅਤੇ ਫਿਰ ਉਹ ਜਿੱਤ ਜਾਂਦੇ ਨੇ। ਸੋ ਹਾਰ ਕੇ ਵੀ ਉਹ ਕਹਿੰਦੇ ਵੀ ਹੌਂਸਲਾ ਨਹੀਂ ਛੱਡਣਾ ਚਾਹੀਦਾ। ਸੋ ਇਹ ਸੁਭਾਵਕ ਆ, ਹਾਰੀਏ ਵੀ ਉੱਦਾਂ ਕਹਿੰਦੇ ਵੀ ਭਾਈ ਆਪਾਂ ਇਸ ਤਰ੍ਹਾਂ ਹਾਰੀਏ ਕਿ ਲੋਕ ਹਮੇਸ਼ਾ ਸਾਨੂੰ ਯਾਦ ਰੱਖਣ, ਜਿਹੜੇ ਜਿੱਤੇ ਨੇ ਉਹਨਾਂ ਨੂੰ ਵੀ ਜ਼ਿਆਦਾ ਯਾਦ ਰੱਖਣ ਸਾਨੂੰ। ਸੋ ਇਸ ਤਰ੍ਹਾਂ ਆਪਾਂ ਹਾਰੀਏ। ਸੋ ਖੈਰ, ਖੇਡ ਹੈ ਜੀ ਇਹ, ਬਾਕੀ ਹੋਰ ਵੀ ਹਜੇ ਟੀਮਾਂ ਕਾਫੀ ਨੇ। ਸੋ ਉਹਨਾਂ ਟੀਮਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਤੁਸੀਂ ਤੁਹਾਡੀਆਂ ਫੇਵਰੇਟ ਟੀਮਾਂ ਨੇ, ਤੁਸੀਂ ਉਹਨਾਂ ਨੂੰ ਸਪੋਰਟ ਕਰਦੇ ਹੋ ਅਤੇ ਮੈਚ ਜਿਹੜੇ ਨੇ ਲਗਾਤਾਰ ਜਿਹੜੇ ਨੇ ਉਹ ਹੋ ਰਹੇ ਨੇ, ਅਤੇ ਧੰਨਵਾਦ, ਤੁਹਾਡਾ ਬਹੁਤ ਮਿਹਰਬਾਨੀ, ਸ਼ੁਕਰੀਆ। ਅਤੇ ਲਓ ਫਿਰ ਦੋਸਤੋ, ਫਿਰ ਇੱਕ ਆਹ ਗੀਤ ਤਾਂ ਫਿਰ ਤੁਹਾਨੂੰ ਪਤਾ ਇਹ ਵੀ ਸਦਾ ਬਹਾਰ ਗੀਤ ਆ, ਕਲੀਆਂ ਦੇ ਬਾਦਸ਼ਾਹ ਮਲਕ ਸਾਹਿਬ, ਆ ਜਾਓ ਜੀ।

ਉਹਨਾਂ ਦਾ ਇੱਕ ਗੀਤ ਆ ਉਹ ਸਾਨੂੰ ਸੁਣਾ ਦਿਓ ਕਿਉਂ ਨਾ ਸੁਣਾ ਦਈਏ ਜੀ ਹਜੇ ਹਜੇ ਸਾਡੇ ਕੋਲ ਹੈ ਸਮਾਂ ਤੇ ਲਓ ਫਿਰ ਆਪਾਂ ਦੇਰੀ ਨਾ ਲਾਈਏ ਮਿਸ ਪੂਜਾ ਉਹਨਾਂ ਦਾ ਗੀਤ ਸੁਣਾਉਂਦੇ ਹਾਂ ਫਿਰ ਕਰਦੇ ਹਾਂ ਕੋਈ ਗੱਲਬਾਤ ਮਿਹਰਬਾਨੀ ਸ਼ੁਕਰੀਆ ਲਓ ਫਿਰ ਨਾਲ ਲੱਗਦੇ ਹੀ

ਲੋ ਜੀ ਨੀਲ ਪੈ ਗਿਆ ਨੱਚਦੀ ਦੇ ਪਰ ਕਹਿੰਦਾ ਗੱਲ ਨਹੀਂ ਬਣੀ ਹੈ ਨਾ ਚਲੋ ਖੈਰ ਇਹੋ ਜਿਹੇ ਗੀਤ ਜਿਹੜੇ ਨੇ ਕਾਫੀ ਪਾਪੂਲਰ ਗੀਤ ਨੇ ਜੀ ਮਿਸ ਪੂਜਾਣੇ ਦੇ ਪਤਾ ਨਹੀਂ ਕਿੰਨੇ ਸੌ ਗੀਤ ਹੈ ਜਿਹੜੇ ਕਿ ਮਿਸ ਪੂਜਾਣੇ ਨੇ ਗਾਏ ਨੇ ਸੋ ਬੀਬੀਆਂ ਭੈਣਾਂ ਲਈ ਬੜਾ ਵਧੀਆ ਮੌਕਾ ਹੈ ਜੀ ਉਹਨਾਂ ਦੇ ਨਾਲ ਤੁਸੀਂ ਟਾਈਮ ਜਿਹੜਾ ਸਪੈਂਡ ਕਰ ਸਕਦੇ ਹੋ ਆਪਣੀ ਮਹਿਫਲ ਜਿਹੜੀ ਲਾ ਸਕਦੇ ਹੋ ਅਤੇ ਫਿਰ ਇਹ 1 ਅਗਸਤ ਨੂੰ ਨਿਊਜ਼ੀਲੈਂਡ ਦੇ ਵਿੱਚ ਡਿਊ ਡਰੋਪ ਇਵੈਂਟ ਸੈਂਟਰ ਦੇ ਵਿੱਚ ਇਹ ਜਿਹੜਾ ਸ਼ੋਅ ਹੈ ਉਹ ਲੈ ਕੇ ਹਾਜ਼ਰ ਹੋ ਰਹੀ ਹੈ ਜੀ ਮਿਸ ਪੂਜਾ ਅਤੇ ਮਹਿਫਲ ਮੀਡੀਆ ਪ੍ਰੋਡਕਸ਼ਨ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਅਸੀਂ ਕਰਦੇ ਹਾਂ ਚਲੋ ਦੋਸਤੋ ਚੱਲਦੇ ਹੁਣ ਕਦੋਂ ਗੀਤ ਸਾਡੇ

ਛੱਡ ਕੇ ਜਾਣਾ, ਲੇਕਿਨ ਉਸ ਤੋਂ ਪਹਿਲਾਂ ਮੌਸਮ ਦੀ ਆਪਾਂ ਜੇ ਗੱਲ ਕਰੀਏ ਤਾਂ ਕੱਲ ਨੂੰ ਐਨ ਕਹਿੰਦੇ ਸੂਰਜ ਦੀ ਟਿੱਕੀ ਚਮਕਦੀ ਹੋਣੀ ਹੈ ਤੇ ਫਿਰ ਇਹ ਐਤਵਾਰ ਤੱਕ ਇਸੇ ਤਰ੍ਹਾਂ ਹੀ ਰਹਿਣੀ ਹੈ। ਵਿੱਚ ਵਿਚਾਲੇ ਕਿਤੇ ਕਿਤੇ ਬਦਲਵਾਈ ਸ਼ਾਇਦ ਹੋ ਸਕਦੀ ਹੈ, ਪਰ ਜਿਹੜਾ ਤਾਪਮਾਨ ਆ ਉਹ ਦੋਸਤੋ 14-15 degrees, 13 degrees ਰਹਿਣਾ ਆ ਤੇ ਘੱਟ ਤੋਂ ਘੱਟ 4-5 degrees ਜਿਹੜਾ ਉਹ ਰਹਿਣਾ ਹੈ। ਸੋ ਇਹਦਾ ਮਤਲਬ ਠੰਡ ਹੈਗੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਸੋ ਠੰਡ ਤੋਂ ਤੁਸੀਂ ਜ਼ਰੂਰ ਬਚਦੇ ਰਹਿਣਾ। ਸੇ ਅਗਲੇ ਸੋਮਵਾਰ ਨੂੰ ਜਾ ਕੇ ਕਹਿੰਦੇ ਥੋੜ੍ਹੀ ਬੂੰਦਾਬਾਂਦੀ ਹੋ ਸਕਦੀ ਹੈ, ਬਾਕੀ ਹਜੇ ਦੂਰ ਹੈ ਭਾਈ, ਕੁਛ ਨਹੀਂ ਪਤਾ, ਪਹਿਲਾਂ ਵੀ ਹੋ ਸਕਦੀ ਹੈ, ਪਰ ਲੇਕਿਨ ਗੂਗਲ ਬਾਬਾ ਇਹੀ ਕਹਿ ਰਿਹਾ ਕਿ ਐਤਵਾਰ ਤੱਕ ਜਿਹੜੀ ਸੂਰਜ ਦੀ ਟਿੱਕੀ ਆ ਉਹ ਬਿਲਕੁਲ ਠੀਕ ਠਾਕ ਰਹਿਣੀ ਆ। ਸੋ ਖੈਰ ਵੈਸੇ ਵੀ ਨਿਊਜ਼ੀਲੈਂਡ ਛੁੱਟੀਆਂ ਚੱਲ ਰਹੀਆਂ ਅਤੇ ਇਸੇ ਹੀ ਸ਼ੁੱਕਰਵਾਰ ਨੂੰ ਮਾਤਾ ਰਿੱਕੀ ਡੇ ਜਿਹੜਾ ਹੈ ਦੋਸਤੋ ਮਨਾਇਆ ਜਾਣਾ, ਉਸ ਦੀ ਵੀ ਲੌਂਗ ਵੀਕਐਂਡ ਤੁਹਾਡੇ ਲਈ ਆ ਗਿਆ ਅਤੇ ਫਿਰ ਉਸ ਦਿਨ ਵੀ ਛੁੱਟੀ ਆ। ਛੁੱਟੀ ਤੁਸੀਂ ਜਿਹੜਾ ਸਾਡਾ ਨਿਊਜ਼ੀਲੈਂਡ ਭਾਈਚਾਰਾ ਹੈ, ਮੌਰੀ ਭਾਈਚਾਰਾ ਹੈ, ਉਹ ਮਾਤਾ ਰਿੱਕੀ ਡੇ ਜਿਹੜਾ ਹੈ ਉਹ ਮਨਾਉਂਦੇ ਨੇ। ਸੋ ਉਹ ਤਾਰਿਆਂ ਨੂੰ ਦੇਖ ਕੇ ਜਿਹੜੇ ਉਹਨਾਂ ਦੇ ਤਾਰੇ ਨੇ ਉਹਨਾਂ ਦੇ ਹਿਸਾਬ ਦੇ ਨਾਲ ਜਿਹੜੀ ਉਹ ਤਰੀਕ ਹੈ ਉਹ ਕੱਢਦੇ ਨੇ। ਸੋ ਤਾਰਿਆਂ ਨੂੰ ਦੇਖਦੇ ਨੇ ਅਤੇ ਫਿਰ ਉਸ ਤੋਂ ਬਾਅਦ ਜਿਹੜੀ ਉਹ ਸੈਲੀਬ੍ਰੇਸ਼ਨ ਜਿਹੜੀ ਆ ਆਪਣੇ ਨਵੇਂ ਸਾਲ ਦੀ ਉਹ ਕਰਦੇ ਨੇ। ਸੋ ਖੈਰ ਮਾਤਾ ਰਿੱਕੀ ਡੇ ਦੀਆਂ ਆਪ ਸਭ ਨੂੰ ਨਿਊਜ਼ੀਲੈਂਡ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਸ ਸ਼ੁੱਕਰਵਾਰ ਨੂੰ ਜਿਹੜਾ ਆ ਰਿਹਾ। ਸੋ ਬਹੁਤ ਮਿਹਰਬਾਨੀ ਮੇਰੇ ਵੱਲੋਂ, ਧੰਨਵਾਦ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਜੁੜ ਜਾਂਦੇ ਹੋ ਸਮੇਂ ਸਮੇਂ ਦੇ ਉੱਤੇ। ਤੁਹਾਡੇ ਨਾਲ ਅਸੀਂ ਹਾਜ਼ਰੀ ਜਿਹੜੀ ਹੈ ਫੇਸਬੁੱਕ ਜ਼ਰੀਏ, ਸੋਸ਼ਲ ਮੀਡੀਆ ਜ਼ਰੀਏ ਜਿਹੜੀ ਹੈ ਉਹ ਜ਼ਰੂਰ ਲਾਈ ਦੀ ਹੈ ਅਤੇ ਤੁਸੀਂ ਸਾਥ ਦਿੰਦੇ ਹੋ, ਧੰਨਵਾਦ ਹੈ ਤੁਹਾਡਾ। ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਅਸੀਂ ਐਨਜ਼ਨ ਇੰਡੀਅਨ ਫਲੇਮ 166 ਗ੍ਰੇਟ ਸਾਊਥ ਰੋਡ ਮੈਨੂ ਰਿਵਾਚਾ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਪੇਸ਼ ਕਰਦੇ ਹਾਂ ਅਤੇ ਆਪਣੇ ਖਾਣਿਆਂ ਦੇ ਲਈ, ਮਿਠਾਈਆਂ ਦੇ ਲਈ, ਸਨੈਕਸ ਦੇ ਲਈ ਤਾਂ ਤੁਸੀਂ ਜ਼ਰੂਰ ਉਹਨਾਂ ਦੇ ਨਾਲ ਸੰਪਰਕ ਜਿਹੜਾ ਉਹ ਕਰ ਸਕਦੇ ਹੋ। 266-9927 ਉਹਨਾਂ ਦਾ ਫੋਨ ਨੰਬਰ ਹੈ। ਪੈਕਰ ਸੇਵ ਨਿਊ ਵਰਲਡ ਤੋਂ 20 ਪ੍ਰੋਡਕਟ ਉਹਨਾਂ ਦੇ ਤੁਹਾਨੂੰ ਲੱਡੂ, ਜਲੇਬੀਆਂ ਜਿਹੜੇ ਨੇ, ਭੁਜੀਆ, ਬਦਾਣਾ, ਮਟਰੀ ਆਦਿ ਮੱਠੀਆਂ ਜਿਹੜੀਆਂ ਨੇ ਉਹ ਤੁਹਾਨੂੰ ਮਿਲ ਸਕਦੀਆਂ ਨੇ ਤਾਂ ਤੁਸੀਂ ਉੱਥੋਂ ਵੀ ਜਿਹੜੇ ਉਹਨਾਂ ਦੇ ਪ੍ਰੋਡਕਟ ਜਿਹੜੇ ਨੇ ਉਹ ਲੈ ਸਕਦੇ ਹੋ, ਖਰੀਦ ਸਕਦੇ ਹੋ। ਬਹੁਤ ਹੀ ਜਲਦ ਤਿਉਹਾਰ ਆਉਣ ਵਾਲੇ ਨੇ, ਰੱਖੜੀ ਦਾ ਤਿਉਹਾਰ ਬਹੁਤ ਜਲਦ ਆਉਣ ਵਾਲਾ ਹੈ। ਸੋ ਉਸ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਜਾਣੀਆਂ ਆ ਅਤੇ ਤੁਸੀਂ ਕਿਹੜੀ ਮਨਪਸੰਦ ਆਪਣੀ ਮਿਠਿਆਈ ਵਗੈਰਾ ਖਾਣਾ ਚਾਹੁੰਦੇ ਹੋ ਜਾਂ ਪ੍ਰੀ ਔਡਰ ਕਰਨਾ ਚਾਹੁੰਦੇ ਹੋ ਤਾਂ ਫਿਰ ਜ਼ਰੂਰ ਰੀਨਾ ਸਿੰਘ ਹੋਣਾ ਦੇ ਨਾਲ ਰਾਬਤਾ ਤੁਸੀਂ ਜ਼ਰੂਰ ਕਰ ਲੈਣਾ। ਅਤੇ ਲਓ ਫਿਰ ਦੋਸਤੋ ਇੱਕ ਦੋ ਗੀਤ ਜਿਹੜੇ ਨੇ ਚਲਦੇ ਚਲਦੇ ਤੁਹਾਡੀ ਸੇਵਾ 'ਚ ਤੁਹਾਨੂੰ ਸੁਣਾ ਦਈਏ ਤਾਂ ਜੋ ਫਿਰ ਤੁਹਾਡਾ ਅਸੀਂ ਮਨੋਰੰਜਨ ਵੀ ਕਰ ਸਕੀਏ, ਕਿਉਂਕਿ ਸਾਡਾ ਫਰਜ਼ ਹੈ ਕਿ ਤੁਹਾਡਾ ਅਸੀਂ ਮਨੋਰੰਜਨ ਕਰੀਏ। ਇਸ ਸਮੇਂ ਟ੍ਰੈਫਿਕ ਵਗੈਰਾ ਜ਼ਿਆਦਾ ਹੁੰਦੀ ਹੈ, ਗੱਡੀਆਂ 'ਚ ਬੈਠੇ ਵੀ ਤੁਸੀਂ ਆਨੰਦ ਮਾਣਦੇ ਹੋ ਇਸ ਗੀਤ ਸੰਗੀਤ ਦਾ। ਬਹੁਤ ਮਿਹਰਬਾਨੀ, ਧੰਨਵਾਦ। ਅਤੇ ਲਓ ਫਿਰ ਹਰਭਜਨ ਮਾਨ ਨੂੰ ਸੁਣਦੇ ਹਾਂ ਫਿਰ ਇਸ ਵਾਰ।

0: mai ki he pokalama re o whereni te o kuatu he tau wanoa ki he walu ki he tau wanoa ki he hongafulu I he fiafi moni te kotoapi I he taha noa whāpoiniono FM ko he pokalama whakawike ia ai kautaha ai ka kaipiwhine tonga o akalari
1: ਆਓ ਸਾਰੇ ਇਕੱਠੇ ਹੋ ਕੇ ਸਾਂਝ ਦਿਲਾਂ ਦੀ ਪਾਈਏ ਦਿਲਾਂ ਦੇ ਵਿੱਚ ਪਈਆਂ ਦੂਰੀਆਂ ਨੇੜੇ ਹੋ ਮਿਟਾਈਏ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਸਾਂਝ ਦਿਲਾਂ ਦੀ ਹਰੇਕ ਫਰਾਈਡੇ 11:35 ਤੋਂ ਲੈ ਕੇ 1:30 ਤੱਕ ਹਰਪਾਲ ਸਿੰਘ ਪਾਲ ਦੇ ਨਾਲ 104.6 ਪਲੈਨਟ FM ਦੇ ਉੱਤੇ ਸੁਣਨਾ ਨਹੀਂ ਭੁੱਲਣਾ